0: ਸੰਨੇ ਉਹ ਸਨਮ ਸੰਨੇ ਆਈ ਲਵ ਯੂ ਆਈ ਲਵ ਯੂ ਨੀ ਮੇਲੋ ਦੇਨੇ ਮੋ ਹਾਂ ਅਬੇ ਨਾ ਕੁਗਵਾ ਨਾ ਮੋ ਅਬੇ ਨਾ ਹੁਰੇ ਕਬੂਗ ਨਾ ਮੋ
1: ਐ ਨਕਬੂਗ ਨਾ ਮੈਂ ਬਿਤਾਉ ਮੀ ਬੂ ਆਉ ਨਾ ਮੋ ਬਿਹਾਨ ਨਾ ਰੀ ਸੀ ਲਗ ਟੇਕਸ ਮੈਂ ਸਗਵਾ ਨਾ ਮੀ ਇਹ ਲੁਕ ਤੱਕ ਦੋਈ ਪੰਸਿਨ ਰਨਾ ਸੱਦਿਆ ਐ ਤੂੰ ਬਾਈ